ਦੁੱਖ ਸੀ ਤੋ ਬੜੀ ਮਸ਼ਕਣੀ ਡੀ ਜ਼ੇਰ ਤੇ ਦੇਵਣੀ ਸੀ ਤੇ ਦਿਨ ਲਵਜ ਸੈ ਮਹਾਨ ਜ਼ਮ ਗੋ ਖੋਜ ਕਮ ਦੇ ਕਨਾ ਅਗਦ ਗਮਿਨ ਅਲ ਫਤਵਾ ਸਕ ਮਟਪੀ ਜ਼ਮ ਖੁਰੀ ਤਾ ਵਸ਼ੀ ਦੀ ਅਗਰ ਸਰਾ ਮਿਲਾਉਣ ਸ਼ੀ ਰਜ਼ਾ ਦੇ ਮਿਨ ਅਲ ਫਤਵਾ